ਜੀ ਤੁਸੀਂ ਜਿੱਥੇ ਵੀ ਜਾਂਦੇ ਸਿਰਾ ਕਿਉਂ ਕਰਾਉਂਦੇ ਹੋ, ਕਿਉਂ ਕਰਾਉਂਦੇ ਹੋ ਜੀ? ਇਹ ਬੜਾ ਹੀ ਪਿਆਰਾ ਸਾ ਗੁਰੂ ਰੰਧਾਵਾ ਜੀ ਕਾ ਗਾਣਾ ਥਾ ਜੋ ਅਭੀ ਹਮ ਸਭ ਲੋਕ ਇੰਜੋਏ ਕਰ ਰਹੇ ਥੇ, ਔਰ ਇਸਕੇ ਬਾਅਦ ਅਬ ਆਪ ਵਾਪਸ ਆ ਚੁੱਕੇ ਹੈ ਮੇਰੇ ਪਾਸ। ਜੀ ਜੀ ਜੀ ਜੀ ਜੀ ਵਾਪਸ ਆ ਜਾਈਏ, ਵਾਪਸ ਆ ਜਾਈਏ। ਆਪ ਮੇਰੇ ਯਾਨੀ ਹਰਸ਼ਾ ਕੇ ਸਾਥ ਹੈ ਔਨ ਸਤਰੰਗ ਕੀ ਦੁਨੀਆ, ਔਰ ਆਜ ਹਮ ਲੋਕ ऐसी वैसी बातें थोड़ी कर रहे हैं, आज हम लोग बात कर रहे हैं सितारों के बारे में और उनसे जुड़े हुए बहुत ही अनोखे अनूठे फैक्ट्स के बारे में। तो सबसे पहले तो मैंने आपको ये बताया था कि सितारे असल में क्या होते हैं। अब देखिए, अब मैं आपको एक बड़ी इंटरेस्टिंग सी बात बताती हूँ। देखिए, क्या आप जानते हैं कि